ਕਿਸ਼ਨ ਬੰਦਾ ਬੰਦਾ ਮਰਨਾ ਪੈਣ ਤੋ ਓ ਕਿਸ਼ਨਾ ਕਿਸ਼ਨਾ ਬੰਦਾ ਬੰਦਾ ਮਰਨਾ ਪੈਣ ਤੋ ਓ ਮਰਨਾ ਪੈਣ ਚੋ ਮੈਲੇ ਮਰਨਾ ਪੈਣ ਚੋ ਕਿਸ਼ਨਾ ਕਿਸ਼ਨਾ ਬੰਦਾ ਬੰਦਾ ਮਰਨਾ ਪੈਣ ਤੋ ਕਿਸ਼ਨਾ